0: ਲੱਖਣ ਲੱਖਾਂ ਵਡਮਾ ਲੱਖਣ ਤੇਰੇ ਨੂੰ ਮੇਰੋ
1: ਗੁੱਡ ਮਾਰਨਿੰਗ ਉਦੇ ਹਤਾਈ ਵਿਨਾਡੀ ਪਹਾਈ